0: ਪੈਣੀ ਤੂੰ ਪਟਾਨੇ ਕੋਈ ਇੱਥੇ ਕਿਸ਼ਾਨੇ ਅੰਦਰ ਬਾਹਰ ਦਿਲ ਮਿਲਾ ਲੇ ਕਈ ਤੇ ਸ਼ੇਰ ਖਾਨੇ
1: क्या बात है जनाब, जबरदस्त ये ट्रैक और यकीनन आपको पुरानी यादों में ले गया होगा।